ਹੁਣੇ ਅਸੀਂ ਇਹ ਲੋਕ ਗੀਤ ਸੁਣ ਰਹੇ ਸੀ ਡੋਲੀ ਗੁਲੇਰੀਆ ਸਰਲਾ ਕਪੂਰ ਊਸ਼ਾ ਸੇਠ ਕਮਲ ਹੰਸਪਾਲ ਦੀ ਆਵਾਜ਼ ਵਿੱਚ ਸੱਸ ਮੇਰੀ ਨੇ ਚਾਟੀ ਕੁੱਚੀ ਲੱਠੀ ਦੁੱਧ ਜਮਾਵੇ ਆਓ ਸੁਣਦੇ ਹਾਂ ਇਹ ਲੋਕ ਗੀਤ ਪ੍ਰੇਮ ਵਧਵਾ ਦੀ ਆਵਾਜ਼ ਵਿੱਚ।